0: Inspiration built into every arrival. This May, drive home your favorite Nexa car and unlock new possibilities.
1: Meet the Maruti Suzuki Grand Vitara, where strong hybrid technology meets premium comfort and safety. Now at an effective price starting from just Rs. 9.72 lakhs.
0: Yes, Rs. 9.72 lakhs. Offer valid till 31st May. Own this style icon at an EMI of just Rs. 899 per month.
1: Experience luxury with a panoramic sunroof, ventilated seats, 360-degree view camera, heads-up display and 6 airbags as standard.
0: Hurry, limited stock available. Visit your nearest Nexa showroom. PNC apply.
2: Nexa.
3: डीजल क्यों चूज कर रहे हैं जब स्मार्टर ऑप्शन है यही। इंट्रोड्यूसिंग नई मारुति सुजुकी अरीना की विक्टोरियस SCNG सेगमेंट फर्स्ट अंडर बॉडी CNG टैंक के साथ 27.02 किलोमीटर पर किलोग्राम तक का माइलेज, मतलब ज्यादा सेविंग्स कम खर्चा। और अब विक्टोरियस खरीदने पर बाइक एक्सचेंज बोनस अप टू 50,000, तो देर किस बात की। आज ही अपने नियरेस्ट मारुति सुजुकी अरीना डीलरशिप विजिट कीजिए। मारुति सुजुकी SCNG, स्मार्टर फ्यूल स्मार्टर यू। टीएनसी अप्लाई।
4: तो भैनों जिहड़ा अहां जिहड़ा इस फ्री संदेश दे बाद गल करनी है कि साढ़े जिहड़े जंगल हैं इन्हें जो अहां जिहड़ा जरूर अग्गा ते बचाने दा प्रयास करना है। कने सिर्फ सानू ही नहीं करना है, सारियां जो करना है, चाहे से साड़ी किसान भैन हैं, चाहे से किसान भाई हैं, चाहे से बच्चे हैं, क्योंकि दिखा ये सारियां दा सांझा बर्तन है। कने सब ते वड्डी गल इह है कि सानू जीने ताईं जिहड़ी है सानू ऑक्सीजन चाहीदी हुंदी, सानू अपने इन्हां ही रुखां ते बूटियां ते मिलदी है। कने जिहड़ी अहां कार्बन डाइआक्साइड छड्दे तां सह वी जिहड़े हन सह ये रुख बूटे जिहड़े हन सह लैंदे हन, इही साडे वातावरण जो जिहड़ा है सह स्वच्छ करदे हन। ਤਾਂ ਇਹਨਾਂ ਸਾਰਿਆਂ ਜੋ ਜਿਹੜਾ ਅਸਾਂ ਸੰਜੋਈ ਕੇ ਰੱਖਣਾ ਹੈ, ਕਿਉਂਕਿ ਆਉਣੇ ਵਾਲੇ ਸਮੇਂ 'ਚ ਜਿਹੜਾ ਅਸਾਂ ਜ਼ਿਆਦਾ ਤੋਂ ਜ਼ਿਆਦਾ ਬ੍ਰਿਕਸ਼ ਲਗਾਉਣੇ ਹਨ, ਪੌਦੇ ਲਗਾਉਣੇ ਹਨ, ਸਹਿ ਕਜੋ ਕਿ ਦਿਖਾ ਹੁਣ ਜਿਹੜਾ ਆਉਣੇ ਵਾਲਾ ਸਮੇਂ ਹੈ ਸਹਿ ਸਾਡਾ ਜਿਹੜਾ ਸਹਿ ਬਰਸਾਤੀ ਦਾ ਸਮੇਂ ਹੈ। ਤਾਂ ਇਸ 'ਚ ਕਿਹਾ ਹੁੰਦਾ ਕਿ ਬਰਸਾਤੀ ਦੇ ਸਮੇਂ 'ਚ ਅਗਰ ਅਸਾਂ ਥੋੜ੍ਹੀ ਜਿਹੀ ਵੀ ਮਿਹਨਤ ਕਰੀਏ ਨਾ, ਤਾਂ ਜਿਹੜਾ ਅਸਾਂ ਕੋਈ ਬੂਟਾ ਵਗੈਰਾ ਲਗਾਉਣਾ ਚਾਹੁੰਦੇ ਤਾਂ ਸਹਿ ਖਰਾ ਲੱਗੀ ਜਾਂਦਾ। ਕਹਿੰਦੇ ਦਿਖਾ ਆਪਣੇ ਫੁੱਲ ਬੂਟੇ ਜੋ ਵੀ ਹੁੰਦੇ ਨਾ ਸਾਡੇ, ਤਾਂ ਉਹਨਾਂ ਦੀ ਦੇਖਭਾਲ ਅਸਾਂ ਆਪਣੇ ਇੱਕ ਛੋਟੇ ਬੱਚਿਆਂ ਸੇ ਹੀ ਕਰਨੀ ਹੈ। ਉਹਨਾਂ ਜੋ ਅਸਾਂ ਜਾਨਵਰਾਂ 'ਤੇ ਵੀ ਬਚਾਉਣਾ ਹੈ, ਕਹਿੰਦੇ ਜਿਹੜਾ ਸਹਿ ਬਾਕੀ ਚੀਜ਼ਾਂ 'ਤੇ ਵੀ ਬਚਾਉਣਾ ਹੈ ਕਿ ਬੜੀ ਜ਼ਿਆਦਾ ਗਰਮੀ ਨਾ ਪਈ ਆਏ। ਕਹਿੰਦੇ ਅਸਾਂ ਜਿਹੜਾ ਸਹਿ ਤਿੰਨਾਂ ਜੋ ਤੀਆਂ ਕਰੀਕੇ ਜਿਹੜਾ ਸਹਿ ਬਚਾਉਣਾ ਹੈ, ਕਹਿੰਦੇ ਤਿੰਨਾਂ ਦੀ ਬੜੋਤਰੀ ਦੇ ਪੱਖੇ ਧਿਆਨ ਦੇਣਾ, ਤਿੰਨਾਂ ਜੋ ਹਰਾ ਭਰਾ ਬਣਾਉਣੇ 'ਚ ਆਪਣਾ ਯੋਗਦਾਨ ਜ਼ਰੂਰ ਦੇਣਾ। ਤਾਂ ਅਗਰ ਅਸਾਂ ਸਾਰੇ ਮਿਲੀ ਕੇ ਦੇ ਕੰਮ ਕਰਕੇ ਤਾਂ ਅਸਾਂ ਆਪਣੇ ਜੰਗਲਾਂ 'ਚੋਂ ਬਚਾਈ ਸਕਦੇ। ਕਹਿੰਦੇ ਅੱਗਾਂ 'ਤੇ ਬਚਾਉਣਾ ਤਾਂ ਇੱਕ ਬੜਾ ਵੱਡਾ ਕੰਮ ਹੈ, ਸਾਰਿਆਂ 'ਚੋਂ ਸਤਰਕ ਰਹਿਣ ਦੀ ਜ਼ਰੂਰਤ ਹੈ, ਧਿਆਨ ਰੱਖਣ ਦੀ ਜਿਹੜੀ ਸਹਿ ਜ਼ਰੂਰਤ ਹੈ। ਤਾਂ ਜਿਹੜੀਆਂ ਇਹਨਾਂ ਹੀ ਗੱਲਾਂ ਬਾਤਾਂ ਕਰਨੇ ਅਸਾਂ ਫਿਰੀ ਚੱਲਣਾ ਇੱਕ ਪਿਆਰੇ ਦੇ ਲੋਕ ਗੀਤ ਦੀ ਤਰਫ, ਤਾਂ ਉਹ ਆ ਸੁਣਦੇ ਇੱਕ ਲੋਕ ਗੀਤ ਪ੍ਰਤੀਸ ਤੇ ਪਹਿਲੇ ਸੰਦੇਸ਼।
0: Inspiration built into every arrival. This May, drive home your favorite Nexa car and unlock new possibilities.
1: Meet the Maruti Suzuki Grand Vitara, where strong hybrid technology meets premium comfort and safety. Now at an effective price starting from just Rs. 9.72 lakhs.
0: Yes, Rs. 9.72 lakhs. Offer valid till 31st May.